0: Of course, this is the Drive Time Show. I'm Bal, your RJ, your host. Third and final hour of the Drive Time. More fantastic tracks coming your way. So it is coming up to the ad breaks. Straight after the ad breaks, I have another beautiful track. Stay tuned to find out which one it is going to be. Before that, though, let's have a look at the time in the studios.
1: Sunrise Radio, your soundtrack, your time check.
0: The time according to Sunrise Studios clock now is 12 minutes past 7. That is 12 minutes past 7.
2: You are listening to Sunrise Radio, the greatest Asian radio station in the world. Sunrise Radio, enjoy!
3: पैरन ये जुतियां भी कसी गियां पर सस्ता सोना नहीं मिलिया।
4: ओहो ते तुसा चाचे को जाओ ना।
3: चाचा केड़ा चाचा?
4: चाचा ज्वेलर ओक लेन ब्रेडफोर्ड 9 आले जिनाए स्पेशल ऑफर कंडी मारी न कहने तीला सिर्फ 2 पाउंड ना कानस लाने ना 1 पाउंड छापा ते बंगा नहीं कोई मजदूरी नहीं ब्याह शादी ने जेवर पर स्पेशल डिस्काउंट है ते जे तुसा पुराना सोना बेचना है ते बहुत चंगे रेट पर देने ने
3: एक बार फिर दसो केड़ी गली केड़ा पता
4: चाचा ज्वेलर्स ओक लेन ब्रेडफोर्ड 9 टेलीफोन 01274488935
5: ਉਂਠੇ ਨਹੀਂ ਮਿਲਣ ਲੱਗੇ ਕਿਚਨ ਵਿੱਚ ਸਾਰਾ ਸਮਾਨ ਮੱਕੀਆ ਪਿਆ ਹੈ ਆਟਾ ਚਾਵਲ ਦਾਲਾਂ ਗੋਸ਼ਤ ਸਬਜ਼ੀਆਂ ਹਰ ਚੀਜ਼ ਲੈਣ ਜਾਓ ਤੇ ਅੱਧਾ ਦਿਨ ਲੱਗ ਜਾਣਾ ਹੈ
6: ਤੁਸੀਂ ਫਿਕਰ ਇਹ ਨਾ ਕਰੋ ਜੀ ਹਨੇ ਇਹ ਏਸ਼ੀਆ ਸੁਪਰ ਸਟੋਰ ਜਾਣੇ ਆ ਤੇ ਸਾਰੀ ਸ਼ਾਪਿੰਗ ਕਰਕੇ ਲੈ ਆਣੇ ਆ ਉਹਨਾਂ ਨੇ ਨਵੀਂ ਬ੍ਰਾਂਚ ਵੀ ਖੋਲੀ ਹੈ ਜਿੱਥੇ ਹਰ ਕਿਸਮ ਦਾ ਕਿਚਨ ਤੇ ਘਰੇਲੂ ਸਮਾਨ ਬੜੀ ਮੁਨਾਸਿਬ ਕੀਮਤਾਂ ਤੇ ਮਿਲ ਜਾਏਗਾ ਔਰ ਗੋਸ਼ਤ ਵੀ ਉੱਥੋਂ ਹੀ ਲਵਾਂਗੇ
5: ਵਾਹ ਜੀ ਚਲੋ ਫਿਰ ਆ ਕੇ ਪਰੌਂਠੇ ਵੀ ਬਣਾਣੇ ਨਹੀਂ
6: ਏਸ਼ੀਆ ਸੁਪਰ ਸਟੋਰ ਸਾਊਥਫੀਲਡ ਰੋਡ ਬ੍ਰੈਡਫੋਰਡ 5 ਟੈਲੀਫੋਨ 01274464446

0: Siihen Ayla Re, Ayla Must Re Must. Anu Malik, Alka Yagnik on the vocals. And with that, listeners, it is coming up to the ad break. Straight after the ad breaks, I have a beautiful Shabir Kumar track, which is going to be the classic hit of the hour. And I'm going to dedicate the classic hit of the hour to Auntie Jeeth Gaur from Bradford and all of her family, and of course to Hira Khan as well. I'm going to dedicate it to all of you classic fans out there as well. You know, all you fans that like the golden classic tracks. But before we do that, though, let's have this riddle, Jihan. I don't think anyone's going to be able to solve this riddle because nobody's managed to get it correct yet. But the riddle that I have for you, if you did miss the riddle that I've got for you today is, what bats but never hits is near a ball but never thrown? What bats but never hits is near a ball but never thrown? Now, somebody did call in and say, is it a bat? No, gee, it's not a bat. But it's something that bats, but it never hits and is near a ball. So, but and it's never thrown either. So what could it be? Have a think about it anyway, and let's see if you can solve that riddle. If you can, give me a call on that number, 01274 306 666. Let's take a look at that time before we go for the ad breaks, and I'll be back with the all-important classic of the hour straight after the ad breaks.
1: Sunrise Radio, your soundtrack, your time check.
0: And do check your watch. Is the time according to Sunrise Studios clock now is 7:47.
2: ਪੈਰਾਂ ਦੀਆਂ ਜੁੱਤੀਆਂ ਹੋਈ ਕਸੀ ਗਈਆਂ ਪਰ ਸਸਤਾ ਸੋਨਾ ਨਹੀਂ ਮਿਲਿਆ।
3: ਓਹੋ ਤੇ ਤੁਸੀਂ ਚਾਚੇ ਕੋਲ ਜਾਓ ਨਾ।
2: ਚਾਚਾ ਕਿਹੜਾ ਚਾਚਾ?
3: ਚਾਚਾ ਜੂਲਰ ਓਕ ਲੇਨ ਬ੍ਰੈਡਫੋਰਡ 9 ਵਾਲੇ ਜਿੰਨਾ ਸਪੈਸ਼ਲ ਆਫਰ ਕੰਡੀ ਮਾਰੀ ਨੱਕਾ ਨਤੀਲਾ ਹੈ ਸਿਰਫ 2 ਪਾਉਂਡ ਨਾਲ ਕੰਨ ਸਲਾਣੇ ਨਾ 1 ਪਾਉਂਡ ਛਾਪਾਂ ਤੇ ਬੰਗਾ ਨਹੀਂ ਕੋਈ ਮਜ਼ਦੂਰੀ ਨਹੀਂ ਵਿਆਹ ਸ਼ਾਦੀ ਨੇ ਜ਼ੇਵਰਾ ਪਰ ਸਪੈਸ਼ਲ ਡਿਸਕਾਊਂਟ ਹੈ ਤੇ ਜੇ ਤੁਸੀਂ ਪੁਰਾਣਾ ਸੋਨਾ ਵੇਚਣਾ ਹੈ ਤੇ ਬਹੁਤ ਚੰਗੇ ਰੇਟਾਂ ਪਰ ਦੇਣੇ ਨੇ।
2: ਇੱਕ ਵਾਰੀ ਫਿਰ ਦੱਸੋ ਕਿਹੜੀ ਗਲੀ ਕਿਹੜਾ ਪਤਾ?
3: ਚਾਚਾ ਜੂਲਰਸ ਓਕ ਲੇਨ ਬ੍ਰੈਡਫੋਰਡ 9 ਟੈਲੀਫੋਨ 01274 488 935।
4: कोई परोंठे शुरूंठे नहीं मिलन लगे। किचन विच सारा सामान मकिया पिया है। आटा चावल दालां गोश्त सब्जियां हर चीज लेन जाओ ते अद्धा दिन लग जाना है।
5: तुसी फिकर ए ना करो जी, हने ए एशिया सुपरस्टोर जाने आ ते सारी शॉपिंग करके ले आने आ। उना ने नवी ब्रांच भी खोली है जिथे हर किस्म दा किचन ते घरेलू सामान बड़ी मुनासिब कीमता ते मिल जाएगा और गोश्त भी उत्थों ही लवांगे।
4: वाह जी, चलो फिर आके परोंठे भी बनाने नहीं।
5: एशिया सुपरस्टोर, साउथफील्ड रोड, ब्रैडफोर्ड 5, टेलीफोन 01274464446।